0: ਵੱਜਣੇ ਨੇ ਜੀ, ਲੈਫ ਜੈਕਟ ਪਾਈ ਹੋਈ ਆ। ਹੈਲੋ ਸ਼ੈਲੂ,
1: ਡਾਇਲਡ ਨੰਬਰ ਡਸ ਨਾਟ ਐਗਜ਼ਿਸਟ, ਪਲੀਜ਼ ਚੈੱਕ ਦ ਨੰਬਰ ਯੂ ਹੈਵ ਡਾਇਲਡ।
0: ਲਵ ਯੂ ਟੂ।
2: ਸਮੀਨ, ਆਪਣੇ ਸੁਣਾ ਹੋਗਾ, ਮੈਂ ਪੰਛੀਆਂ ਪਤਾ ਲੈਂਦਾ, ਇੱਕ ਲਿਸਨਰ ਕੀ ਖਵਾਹਿਸ਼ ਪੇ ਹਮਨੇ ਬ੍ਰੇਕ جاتے ہوئے پلے کیا تھا۔ سنتے رہے ریڈیو فضا 97.1 FM، کیونکہ میوزک ابھی باقی ہے۔ ہمارے ساتھ رہیے، وکھرا سویگ نیو سانگ اوپن کر رہے ہیں، پلے کر رہے ہیں، سنتے رہیے۔

0: Get ready to move.
1: It's all about the beats.
2: Wow, FM.
3: Only Tune Super Hit Channel.
4: Fizz on 97.1 FM.
5: ਮੁੰਡਾ ਸਾਧੂਆਂ ਦਾ